ਸਾਈਕਲ ਦੇ ਹੋਣਾ ਪਰ ਨਾ ਹੋਣਾ ਨਾ ਉਹਨਾਂ ਦੇ ਪੀਣਾ ਹੋ ਸਾਈਕਲ ਨਾ ਮਾਲੂਮ ਪਬਲੇ ਤੋਂ ਮੋਠਾ ਮੋਟੇ ਠੇਠੋ ਉਨਿਲੋ ਅਟਰਾਸ ਹੋਲੋ ਲਮਰੇ ਠੇਠੋ ਦਿਲਮੋਂਜ਼ਨਾ ਚੋਲੇ ਮੋਟੋਨਾ ਮਿਸੁਸੁਕਿਆਨੀ ਇਲਸ਼ਵਨ ਮਸੁਮੁੰਗ ਫੈਲਾ ਹੋਲੇ ਬਹਰਨਿਆਨੀ ਅਬਸੂਪਾ।